0: अंजी बागी से आप ये गाना सुन रहे हैं, अमित कुमार एंड अनुराधा पौडवाल की आवाज। किद्दा जी
1: रेडियो ऑलिव ईद मजलिस।
0: ਹਾਂਜੀ ਮੈਂ ਕਹਿੰਦੀ ਸੋਹਣੀ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ। ਸਿਮਰਨ ਕੌਰ ਹੈ ਤੁਹਾਡੇ ਨਾਲ, ਸ਼ਾਈਨ ਸਮਾਰਟਰ ਦਿਸ ਸੀਜ਼ਨ ਵਿਦ ਮਲਬਾਰ ਗੋਲਡਨ ਡਾਇਮੰਡਸ। ਆਪਕੇ ਲਈ ਲੇਕਰ ਆਏਗੀ ਆਫਰ ਕੀ, ਅਗਰ ਆਪਕੋ ਆਪਣੀ ਓਲਡ ਗੋਲਡ ਜੂਲਰੀ ਅਬ ਪਸੰਦ ਨਹੀਂ ਆ ਰਹੀ ਹੈ, ਆਪਕਾ ਮਨ ਕਰ ਰਹਾ ਹੈ ਯਾਰ ਨਏ ਡਿਜ਼ਾਈਨ ਹੋਣੇ ਚਾਹੀਏ, ਤੋ ਆਪ ਐਕਸਚੇਂਜ ਕਰਵਾ ਸਕਦੇ ਹੋ। ਚਾਹੇ ਆਪਨੇ ਜਹਾਂ ਸੇ ਵੀ ਮਰਜ਼ੀ ਖਰੀਦੀ ਹੈ, ਬਸ ਆਪਕੋ ਮੇਕਿੰਗ ਚਾਰਜਿਸ ਜੋ ਹੈ ਵੋ ਪੇ ਕਰਨੇ ਪੜੇਂਗੇ, ਐਂਡ ਉਸਕੇ ਸਾਥ ਸਾਥ ਇੰਪੋਰਟ ਡਿਊਟੀ ਰਿਵੀਜ਼ਨ ਇਨ ਇੰਡੀਆ, ਆਪ ਕਤਰ ਮੇ 15% ਜੋ ਹੈ ਵੋ ਗੋਲਡ ਪ੍ਰਾਈਜ਼ਸ ਪਰ ਸੇਵ ਕਰ ਸਕਦੇ ਹੋ। ਸੋ ਮਲਬਾਰ ਗੋਲਡ ਐਂਡ ਡਾਇਮੰਡਸ ਕਹਿ ਰਹੇ ਹੈ ਕਿ आइए हमारे शोरूम पे आप विजिट करिए, क्योंकि आपको अपनी कलेक्शन जो है ना वो उसमें थोड़े से चेंजेस करने हैं। मालाबार गोल्ड एंड डायमंड्स ऑफ कोर्स, फटाफट से जाइए। एंड उसके साथ साथ
2: आया मूड तेरा देसी कलाकार, तेनू डीके मेरी कार, तू नजर मेरे ते मार, बिलो अखियां मिला के।
0: एंड यो हनी सिंह का ये गाना है। यो हनी सिंह ने रिसेंटली एक बहुत ही बोल्ड स्टेटमेंट दी है, उसके बारे में बताएंगे आपको।

ਈਦ ਮਜਲਿਸ ਮੈਂ ਕਹਿੰਦੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ